0: 91 MHz Divehi FM. Abadues emmegat.
1: ਮੇਤੇ ਲੰਚ ਬ੍ਰੇਕ ਕਾ ਮੇਸ਼ਾਮੇਂ ਹੋਰੀਹਾ ਕੋ ਦਿਨ ਨਵੇਸ ਵਰਾ ਮੋਹਿਬ ਮਵਾਹਾ ਕਦਕ ਐਗੇ ਗੰਗੋਸੀ ਹਿੰਗਾ ਕੁਰੇ ਹੋਰੀ ਬਾਬਾ ਤਕਾ ਐਕ ਕੁਰੇ ਦਮਾ ਦੈਮ ਮੇ ਪਾਲਾ ਲੜੀ ਦੇਵਣ ਬਾਬਾ ਮੇ ਬਾਬਾ ਕੀ ਹੱਗੋ ਤਕਾ ਜ਼ਿੰਮਾ ਤਾ ਹੱਗੋ ਤਲੀ ਬਿਦਿਨੋ ਮੇ ਬਾਬਾ ਕਾ ਬਾਯਾਂ ਕੋ ਫਾਵਾ ਐਮਾ ਹਾ ਹੱਗੋ ਤਾ ਐ ਵੈਸਤਾਫਾ ਤੁ ਕੁਰਮ ਮਕਾਨੁਲਾ ਕੋਮ ਮੇ ਕੁਜੇ ਕਮ ਮੇ ਲਿਬਿਗੇਮ ਵੇ ਕੋਮ ਮੇ ਕੁਜੇ ਕੀ ਐ ਕੁਜੇ ਕੇ ਬਦਲ ਵਮੁੰਦਾ ਕਾਬਿਲੀਅਤ ਬਿਨਾ ਕੋ ਵਿਗਾਨੁਨ ਕਾ ਬਾਯਾਂ ਕੁਰਾ ਹੱਗੋ ਤੋ ਹੋਦਮੋਗੇ ਹੱਗੋ ਲਿਬਿਗੇਮ ਵਾ ਕੁਜੇ ਮੇ ਗਾਨੁਨ ਕਾ ਬਾਯਾਂ ਕੁਰਾ ਹੱਗੋ ਤਾ ਕੁਜਾ ਐ ਲਿਬਿਦੇਨੁਮਗਾ ਕੁਜਾ ਕੇ ਬਦਲ ਵਮੁੰਦਾ ਕਾਬਿਲੀਅਤ ਬਿਨਾ ਕੋ ਐ ਕੁਜਾ ਐ ਐਕਿਸ਼ੀਗੇਮ ਵਾ ਲਫਾਯਾ ਇਰਸ਼ਾਦ ਦਿਨੁਮਕੀ ਐ ਕੁਜਾ ਕੇ ਬੇਲੇਨਿਵੇਰਿੰਗੇ ਜ਼ਿੰਮਾ ਐ ਮੇ ਬਾਬੋਗਾ ਕੁਜੇ ਕਾ ਤਫਾਤ ਨੁਕੁਰੁਮਵੇਸ ਬਾਰੋ ਅਲਾਫਾਵੇ ಎಗೊತುಂ ಕುಚ್ಚಾಗೆ ನುವತ ಕುಚ್ಚಾಗೆ ಬೆಲೆ ನಿವೆರಿಯಕ್ಕೆ ನಸ್ಲ ನುವತ ಕುಲಯ ನುವತ ಜಿನ್ಸ ನುವತ ಬಹ ನುವತ ಸಿಯಾಸಿ ನುವತ ಎನುವೆಸ್ ವಿಷ್ಣುಮಕ ನುವತ ಉಫಂವಿ ಗೌಮ ನುವತ ನಿಸ್ಪೆವ ಆಯ್ಲಾಯ ನುವತ ಉಫಂವಿ ರಶ ನುವತ ನಿಸ್ಪೆವ ಇಷ್ಟಿಮಾಯ ಮರುಕಜ ನುವತ ಏಂ ಫರಾತೆಗ್ಗೆ ಕಿ ಬ್ಯಾಗ ಹುರಿ ನುಕುಳದುನ್ ತೆರೆ ಕಮಕ ನುವತ ಮಾಲಿ ಫುದುನ್ ತೆರೆ ಕಮ ನುವತ ಎನುವೆಸ್ ಕಮಕ ಬಿನಾಕೊ ಎವ್ವೆಸ್ ಕುಜ ಕಾಮೆದು ತಫಾತು ಗೋಗೆ ನುವಾನೆ ಕುಜ್ಜಾಗೆ ಬೆಲೆ ನಿವೆರಿಯ ನುವತ ಆಯಲಾಗೆ ಮೆಂಬರೆ ನಿಸ್ಪೆವ ಹಾಲತಕ ಬಿನಾಕೊ ನುವತ ಏ ಫರಾತಕು ಹಿಂಗ ಹರಕಾತಕ ಗುಳಿಗೆ ನುವತ ಫಾರುಕುರ ಖಿಯಾಲಕ ಗುಳಿಗೆ ನುವತ ಗೆಂಗುಳೆ ಫಿಕುರಕ ಗುಳಿಗೆ ಎ ಕುಜ್ಜಾಯ ಮೆದು ತಫಾತುಕೊ ಗೆಣುವಾಣೆ ವಿಕಾನುನ್ಗೆ ದೆವಣ ಬಾಬುಗ ಅದಿವೆಸ್ ಇತುರು ಮಾತಾತ ಎಬಹುರಿ ಎ ಬ್ಯಾತಕ ಎಕೀಗ ಅಣಿಕ್ಕಾವೆಸ್ ರೀತಿ ಲವೇ ವಾಲದೀಫ ಬದಲ್ಕೊಲ್ಲಾಣ.